0: ਬਚਕ ਵਿਸ਼ਾ ਦਵਾਈ ਕੋ ਛਿੜਕਾਓ ਜੋ ਛੇ ਯਦਿ ਉਹ ਆਪਣਾ ਕਰਾਂ ਜਾਂ ਤੋ ਸਹੀ ਸਮੇਂ ਮਾਤਰਾ ਔਰ ਵਿਧੀ ਕਾਈ ਹੋਣੀ ਚਾਹੀਜੇ।
1: ਦੇਖੋ ਆਪਾਂ ਸਹੀ ਸਮੇਂ ਔਰ ਵਿਧੀ ਔਰ ਮਾਤਰਾ ਨਾ, ਤੋ ਸਹੀ ਸਮੇਂ ਤੋ ਦੇਖੋ ਲਗਭਗ ਹਰ ਹਰ ਫਸਲ ਕੀ ਜੋ ਕ੍ਰਾਂਤਿਕ ਅਵਸਥਾ ਰਹਿ ਚ ਉਹ ਸਭ ਤੋਂ ਮਹੱਤਵਪੂਰਨ ਰਹਿ ਚ ਕਿ ਬਈ ਇਹ ਕ੍ਰਾਂਤਿਕ ਅਵਸਥਾ ਮਾ ਆਪਣੀ ਅਤੋ ਖਰਪਤਵਾਰ ਨਾਸੀ ਕੋ ਯੂਜ ਕਰਕੇ ਆਪਣੇ ਖਰਪਤਵਾਰ ਰੀ ਨਿਯੰਤਰਣ ਕਰ ਸਕਾ ਚਾ। ਸਭ ਤੋਂ ਇਹ ਅੱਛਾ ਕਿ ਮਤਲਬ ਜੋ ਕ੍ਰਾਂਤਿਕ ਅਵਸਥਾ ਹੀ ਵਹੀ ਇੰਪੋਰਟੈਂਟ ਸੀ ਕਿ ਬਈ ਕਿੱਤਾ ਦਿਨ ਮੈਂ ਆਪਣੀ ਸਪਰੇ ਕਰਨਾ ਚਾਹ ਕਿੱਤਾ ਦਿਨ ਮੈਂ ਨਾ ਕਰਨਾ। ਵਿਧੀ ਅਲੱਗ ਅਲੱਗ ਤਰ੍ਹਾਂ ਕੀ ਵਿਧੀ ਚਾ, ਜੈਸਾ ਸਾਂਸਕ੍ਰਿਤਿਕ ਵਿਧੀ ਚ, ਯਾਂਤਰਿਕ ਵਿਧੀ ਚ, ਰਾਸਾਇਨਿਕ ਵਿਧੀ ਚ, ਯਹਾਂ ਕੇ ਦੁਆਰਾ ਵੀ ਆਪਣ ਖਰਪਤਵਾਰ ਕੋ ਨਿਯੰਤਰਣ ਕਰ ਸਕਾ ਚਾ। ਔਰ ਉਹਕੇ ਬਾਅਦ ਵੀ ਅਲੱਗ ਅਲੱਗ ਤਰ੍ਹਾਂ ਕਾ ਜੋ ਮੈਥਡ ਚ ਵਹਾਂ ਕੇ ਦੁਆਰਾ ਵੀ ਆਪਣ ਯੂਜ ਕਰ ਸਕਾ ਚਾ, ਜੈਸਾ ਪ੍ਰਾਕਿਰਤਿਕ ਮੈਥਡ ਚ ਯਹਾਂ ਕੇ ਦੁਆਰਾ ਆਪਣ ਯੂਜ ਕਰ ਸਕਾ ਚਾ।
0: ਔਰ ਜਿਸਾ ਕਿ ਦਵਾਈ ਕੋ ਛਿੜਕਾਓ ਆਪਣਾ ਨਾ ਕਰਿਓ।
1: ਹਾਂ,
0: ਔਰ ਉਸਕਾ ਤੁਰੰਤ ਬਾਅਦ ਇਹਦੀ ਬਾਰਿਸ਼ ਹੋ ਜਾਓ ਹੈ ਤੋ ਉਹ ਸਮੇਂ ਪਰ ਕਿਸਾਨਾਂ ਕਾ ਤਾਂ ਕਾਈ ਕਰਨੀ ਚਾਹੀਦੀ।
1: ਉਹ ਵੀ ਆਪਾਂ ਬਾਤ ਕਰੇ ਤੋ ਜੈਸੇ ਇੱਕ ਤੋਂ ਹੋਤੀ ਹੈ ਕਿ ਬੁਆਈ ਕੇ ਤੁਰੰਤ ਬਾਅਦ 0-3 ਦਿਨ ਵਾਲਾ, ਉਸਮੇ ਯੇ ਹੋਤੀ ਹੈ ਕੰਡੀਸ਼ਨ ਕਿ ਅਗਰ ਜੈਸੇ ਪ੍ਰੀ ਇਮਰਜੈਂਸ ਬੋਲਤੇ ਹੈ ਉਸਕੋ, ਅਗਰ ਉਸਕੇ ਬਾਅਦ ਜੈਸੇ ਜ਼ਿਆਦਾ ਬਾਰਿਸ਼ ਨਹੀਂ ਹੋਏ, ਹਲਕੀ ਬਾਰਿਸ਼ ਹੋਏ, ਤੋ ਉਹ ਤੋਂ ਪ੍ਰੀ ਇਮਰਜੈਂਸ ਮੈਂ ਅੱਛੀ ਮਾਨੀ ਜਾਤੀ ਹੈ। ਜੇ 0-3 ਦਿਨ ਕੀ ਬਾਤ ਕਰੇ ਉਸਮੇ ਅਗਰ ਹਲਕੀ ਬਾਰਿਸ਼ ਹੋ ਜਾਏ ਤੋ ਉਸਕੇ ਲਈ ਆਪਾਂ ਅੱਛੀ ਮਾਨੀ ਜਾਤੀ ਹੈ ਕਿ ਨਹੀਂ ਕਿ ਉਹ ਜ਼ਮੀਨ ਸੇ ਕਿਆ ਆਪਾਂ ਉਸ ਪਰ ਛਿੜਕਾਓ ਕਰੇਂਗੇ ਤੋ ਲੇਅਰ ਅੱਛੇ ਸੇ ਬਣ ਜਾਏਗੀ ਔਰ ਨਮੀ ਕੀ ਵਜ੍ਹਾ ਸੇ ਉਹ ਬੜੀਆ ਸਪਰੇ ਕਰੇਂਗੇ ਤੋ ਕਾਮ ਅੱਛਾ ਕਰੇਗਾ। ਅਗਰ ਉਸਕੇ ਬਾਅਦ ਜੈਸੇ ਆਪਾਂ ਪੋਸਟ ਕੀ ਬਾਤ ਕਰੇ, ਜੈਸੇ 15-25 ਦਿਨ ਵਾਲੀ, ਅਗਰ ਉਸਮੇ ਜੈਸੇ ਆਤ ਆਤੀ ਬਾਰਿਸ਼ ਆ ਜਾਏ ਤੋ ਉਸਮੇ ਤੋ ਯਹੀ ਹੈ ਕਿ ਵਾਪਸ ਅਗਰ ਆਪਣੀ ਫਸਲ 5-6 ਘੰਟੇ ਹੋ ਜਾਏ ਸਪਰੇ ਕਰੇ, 5-6 ਘੰਟੇ ਹੋ ਜਾਏ ਤੋ 5-6 ਘੰਟੇ ਮੈਂ ਤੋ ਜੋ ਆਪਣਾ ਸਾਕਨਾਸ਼ੀ ਕਾ ਸਪਰੇ ਕੀਆ ਉਹ ਆਪਣਾ ਅਸਰ ਦਿਖਾ ਦੇਤਾ ਹੈ। ਅਗਰ 5-6 ਘੰਟੇ ਕੇ ਪਹਿਲੇ ਬਾਰਿਸ਼ ਆ ਗਈ, ਤੇਜ਼ ਬਾਰਿਸ਼, ਤੋ ਉਹ ਕਿਆ ਹੈ ਕਿ ਮਤਲਬ ਆਪਣਾ ਪ੍ਰਭਾਵ ਤੋ ਦਿਖਾਤੇ ਪਰ ਉਹ ਕਮ ਦਿਖਾਤੇ ਹੈ। ਅਗਰ ਆਪਣਾ ਪ੍ਰਭਾਵ ਕਮ ਦਿਖਾ ਹੈ ਤੋ ਉਸਮੇ ਉਹ ਕਿਆ ਕਰ ਸਕਤੇ ਹੈ ਕਿ ਕ੍ਰਿਸ਼ੀ ਵਿਸ਼ੇਸ਼ਜ੍ਞ ਕੀ ਸਲਾਹ ਲੈ ਸਕਤੇ ਹੈ। ਔਰ ਅਗਰ ਉਨਕਾ ਜੋ ਪ੍ਰਭਾਵ ਹੈ ਸਾਕਨਾਸ਼ੀ ਕਾ ਅਗਰ ਉਹ ਕਮ ਹੋਤਾ ਹੈ ਤੋ ਕ੍ਰਿਸ਼ੀ ਵਿਸ਼ੇਸ਼ਜ੍ਞ ਸੇ ਸਲਾਹ ਲੈ ਕੇ ਔਰ ਪੁਨਃ ਛਿੜਕਾਓ ਕੇ ਲੀਏ ਵੀ ਉਹ ਕਰ ਸਕਤੇ ਹੈ ਕਿ ਭਾਈ ਪੁਨਃ ਛਿੜਕਾਓ ਕਿਆ ਜਾਏ।
2: ਅੱਛਾ ਨਾਗਰ ਸਾਹਿਬ, ਕੀਟਨਾਸ਼ਕ ਛਿੜਕਾਓ ਕੀ ਬਾਤ ਆਪਾਂ ਕਰ ਰਹੇ ਤਾਂ ਆਪ ਦੇਖਤਾ ਹੋਗਾ ਕਿ ਬਹੁਤ ਸੀ ਵਾਰ ਆਪਾਂ ਅਖਬਾਰ ਕਾ ਮਾਧਿਅਮ ਸੇ ਜਾਂ ਰੇਡੀਓ ਕਾ ਮਾਧਿਅਮ ਸੇ ਵੀ ਆਪਾਂ ਸੁਣ ਸਕਦੇ ਕਈ ਪ੍ਰਕਾਰ ਕੀ ਦੁਰਘਟਨਾ ਕੀਟਨਾਸ਼ਕ ਕਾ ਛਿੜਕਾਓ ਕਾ ਦੌਰਾਨ ਆਪਣਾ ਖਾਸ ਕਰ ਭਾਈ
1: ਸਾਕਨਾਸ਼ੀ ਕੇ ਤਾਂ।
2: ਹਾਂ, ਸਾਕਨਾਸ਼ੀ ਤੋ ਇਹ ਜੋ ਸਾਕਨਾਸ਼ੀ ਚ ਜਾਂ ਕੋ ਜੋ ਵੀ ਕੋਈ ਛਿੜਕਾਓ ਕਰੇ ਤੋ ਕਾਈ ਕਾਈ ਬਾਤਾਂ ਕੋ ਧਿਆਨ ਆਪਣਾ ਜੋ ਖਾਸ ਕਰ ਭਾਈ ਚ ਉਹ ਰੱਖਣਾ।
1: ਹਾਂ, ਦੇਖੋ ਇਹ ਵੀ ਇੱਕ ਆਪਣੀ ਇੰਪੋਰਟੈਂਟ ਹੈ ਕਿਉਂਕਿ ਇਸਮੇ ਵੀ ਬਹੁਤ ਸੀ ਵਾਰ ਕਿਸਾਨੋ ਕੀ ਜਾਨ ਤੱਕ ਚਲੀ ਜਾਤੀ ਹੈ। ਤੋ ਉਸਮੇ ਕਿਆ ਹੋਤਾ ਹੈ ਕਿ ਸਭਸੇ ਪਹਿਲੇ ਤੋ ਜੈਸੇ ਆਪਣੀ ਜੋ ਜੈਸੇ ਵੋ ਟੈਗ ਹੋਤਾ ਹੈ ਦਵਾਈ ਕਾ, ਉਸ ਪਰ ਮਾਤਰਾ ਲਿਖੀ ਹੋਤੀ ਹੈ, ਉਸੀ ਮਾਤਰਾ ਮੈਂ ਆਪਣੇ ਕੋ ਪ੍ਰਯੋਗ ਕਰਨਾ ਚਾਹੀਏ। ਉਸਕੇ ਬਾਅਦ ਜੋ ਮਿੱਟੀ ਹੈ, ਮਿੱਟੀ ਮੈਂ ਪ੍ਰਯਾਪਤ ਨਮੀ ਹੋਣਾ ਚਾਹੀਏ। ਉਸਕੇ ਬਾਅਦ ਜੈਸੇ ਤੇਜ਼ ਹਵਾ ਹੋ, ਵਰਸਾ ਕੀ ਸੰਭਾਵਨਾ ਹੋ, ਤੋ ਆਪਣੇ ਕੋ ਉਸਮੇ ਛਿੜਕਾਓ ਨਹੀਂ ਕਰਨਾ ਚਾਹੀਏ। ਉਸਕੇ ਬਾਅਦ ਕਿਸਾਨ ਕੋ ਦਸਤਾਨੇ, ਮਾਸਕ ਔਰ ਜੋ ਸੁਰਕਸ਼ਾਤਮਕ ਜੋ ਕੱਪੜੇ ਹੋਤੇ ਹੈ ਵੋ ਪਹਿਨ ਕੇ ਹੀ ਸਪਰੇ ਕਰਨਾ ਚਾਹੀਏ। ਉਸਕੇ ਬਾਅਦ ਜੋ ਦਵਾ ਪੇ ਜੋ ਲੇਬਲ ਦਿਆ ਹੋਤਾ ਹੋਤਾ ਹੈ ਉਸਕੇ ਨਿਰਦੇਸ਼ ਕੇ ਅਨੁਸਾਰ ਹੀ ਪਾਲਨ ਕਰੇ, ਕਿਉਂਕਿ ਜ਼ਿਆਦਾ ਵੀ ਨਹੀਂ ਦੇ, ਕਮ ਵੀ ਨਹੀਂ ਦੇ, ਜੋ ਬਰਾਬਰ ਉਸਕਾ ਜੋ ਮਾਤਰਾ ਹੈ ਉਹ ਨਿਰਧਾਰਿਤ ਕੀ ਗਈ ਹੈ ਵਹੀ ਦੇ। ਉਸਸੇ ਕਿਆ ਹੈ ਆਪਣੇ ਕੋ ਵੀ ਨੁਕਸਾਨ ਨਹੀਂ ਹੋਏ ਔਰ ਆਪਣੀ ਜੋ ਮਿੱਟੀ ਹੈ ਉਸਕੋ ਵੀ ਨੁਕਸਾਨ ਨਹੀਂ ਪਹੁੰਚੇ ਤਾਂ ਕਿ ਆਪਣੀ ਮਿੱਟੀ ਦੂਸ਼ਿਤ ਨਾ ਹੋ ਔਰ ਪਰਿਆਵਰਣ ਵੀ ਬਚਾ ਰਹੇ ਆਪਣਾ।
2: ਅੱਛਾ ਨਾਗਰ ਸਾਹਿਬ, ਆਪਣੀ ਜੋ ਚਰਚਾ ਸੀ ਉਹ ਆਪਣੀ ਜਾਰੀ ਰੱਖਣਾ, ਯਹਾਂ ਲਿਆ ਜਾਏ ਇੱਕ ਥੋੜ੍ਹਾ ਸੋ ਵਿਰਾਮ।